ਲੰਗਿਓ ਜਨ ਲਾਹੂਤ ਤਲ ਪਖਾ ਪਾਵਰ ਵਧਿਆ ਤੁਮੇ ਜ਼ਿਕਰ ਪਿਸੂ ਮਰਾ ਸਭ ਹਸੇਰ ਰਹਲੇ ਬਦ ਮੇ ਬਦਵੀਨ ਲੈ।

0: ਤਿੰਨ ਚੈਨਲ ਕਰੀਮ ਲਗਾਇਓ ਪਾਜੋ ਸੰਠਾਇਓ ਹੈ ਮੇਸਾ ਨੈਚਨਲ ਕਰੀਮ ਲਗਾਇਓ ਹੈ ਮੇ ਨੈਚਨਲ ਕਰੀਮ ਲਗਾਇਓ ਅਸਲਾਮ ਦਰਿੰਦ ਖਾਂ
1: ਚਵਣ ਤੇ ਅਚੀ ਪੰਜ
2: ਗਾਣਾ ਤੂੰ ਹਲਾਏ ਚਾਹੁੰਦਾ ਚੁੱਪ ਕਰ ਹਾਣੇ ਅਸਾਂਗੇ ਗਾਣਾ ਬੁਧਣ ਦੇ ਵਾਹ ਕੋਈ ਵਾਇਸ ਨੋਟ ਆਏ ਉਹ ਬਾਬਾ ਵਾਇਸ ਵਾਰਨ ਦਾ ਹੱਥ ਬਦੀ ਮਾਜ਼ਰਤ ਪੁਆਣੇ ਮਾ ਲਾਈਵ ਕਾਲਰ ਦੀ ਤਰਫ ਵਧਣ ਵਾਹੀ ਬੁਧੋ
3: ਕਿਵੇਂ ਪਿੱਛੂ ਤੂੰ ਲਗਾਏ ਲਗਾਏ ਦਿਸ ਚਿਹਰੇ ਤੂੰ ਪਾਂਜੋ ਚਮਕਾਏ ਦਿਸ ਇਮੀ ਪਿੱਛੂ ਕਰੀਮ ਤੀ ਲਛ ਪਛੇ ਆ ਪਾਂਜੋ ਚਿਹਰੋ ਤੂੰ ਚਮਕਾਏ ਦਿਸ ਅਸਲਾਮ ਅਲੈਕੁਮ ਯਾ ਅਲੀ ਮਦਦ ਗੋਡ ਸ਼ੇਰਮਨ ਮਾਇਰਨ ਕਾ ਸੈਯਦ ਗੁਲਾਬ ਅਲੀ ਸ਼ਾਹ ਬੁਖਾਰੀ ਤੁਹਾਜੋ ਦੁਆਗੋ असांखे को शमंड जो गानो ॿुधाए छॾियो जेको आहे सोना खान मस्त हुई सोनड़े भाउ खे सलाम या अली मदद ऐं ज़वार मोहम्मद बचल शंबाणी खे सलाम या अली मदद ऐं जेको आहे अली हसन बाबो खे सलाम या अली मदद ऐं जेकी संगत ॿुधे थी तमाम दोस्तनि खे सलाम या अली मदद ख़ुशूसनि तव्हांखे बाबा
2: साईं वालेकुम अस्सलाम।